0: ਮਾਲ ਹੀ ਮਿਨੀਮਮ ਕੰਦਾ ਸਕੋ ਦਿਨ ਮਾ ਲਾਸ ਨੋ ਕੋ ਬੀਐਮਐਲ ਸਟੂਡੈਂਟ ਕਾਰਡ ਅੰਗੇ ਤੇ ਹੁਸ਼ਾਲੋ ਵਾ
1: Every champion starts with a dream and the discipline to chase it. At Villa College, that dream takes shape. World-class programs recognized across the globe. Your moment to play on the world stage. Join the May intake. Transform your life with Villa College.

0: ఫైపే ప్రెజెంట్స్ బెస్ట్ రేడియో ప్రెజెంటర్ కాంపిటీషన్ అమృత్ నైషా
1: ਗੁਰੂਤ ਨੇਗੇਮਾ ਕੋਸਮ ਜਹੇਮਾ ਸਕਤੇ ਅਲਗਣ ਮੇ ਖਿਆਲ ਦੇਣਾ ਕੁਰਨ ਜੇ ਗੋ ਇਹ ਵੀ ਮਹੀਂ ਗਾ ਨੰਬਰ ਨਗਮਾ
0: ਹਵਾ ਸ਼ੀ
2: ਪ੍ਰੋਗਰਾਮ ਗੋਣਣੀ ਜੁਮਲ ਦੇਮਾ ਸਕਤੇ ਕੋਮੇ ਬੈਵਰਿਕ ਵਿਸ ਕੁਰਨ ਜਹੇਣੀ ਗੁਰੂਤ ਨੂੰ ਬੈਵਰਿਕ ਦਿਮਾਵਾ ਮਸਕ
0: ਮਰੀਮ ਸਾਣੀ
3: ਇਹ ਵਸ ਵਰ ਕਾ ਹੁਸ ਵਕਤ ਦੋ ਕੋਲ ਲਾ ਗੇ ਨੋਣ ਹੰਦ ਇਸਤਾਰ ਕੁਲੇ ਮੇ ਜਹੇਣੀ ਫਹੀਪੇ ਕੀ ਵਰ ਫਸੇ ਹੈ ਬਿਲ ਤਾ ਦੱਕਾ
0: ਹੁਸੈਨ ਰਸ਼ੀਦ
4: ਮੇਰੇ ਗੇ ਸ਼ੋਗਾ ਓ ਦੇਮਾ ਸਕਕ ਕੀ ਆ ਦੇਣਾ ਫੁਰਤਾ ਮਸਕਕ ਕਮਿਯਤੀ ਅਹੰਨ ਵਿਸ ਵਾਣ ਦੇਵਣ ਮਸਕਕ ਕਮਿਯਤੀ ਗੰਨਾ ਨੰਬਰ
0: ਨਫਾ ਨਸੀਮ
5: ਹੰਤਨ ਕੋਰਮ ਮੇ ਜਹੇਣੀ ਤਨੁ ਗੁਰੂਤੁਨ ਨੇਗੇ ਮਸਕ ਕਤਕੇ ਦੈਂ ਅਣਕ ਹਮੇ ਹਰੇ ਤੇ ਕੇ ਗੋਤ ਮਸਕ ਕੇ ਫੁਰ ਹਮ ਕੋਲ ਦੇ ਮਹਾਦਿਆ
0: ਮੁਹੰਮਦ ਨਾਜ਼ੀ
6: ਇਹ ਪ੍ਰੋਗਰਾਮ ਮਿਆਨਣੀ ਹਮ ਵਰੰ ਉਮੀਦਾ ਕੋ ਗੀਣਾ ਹੁੰਤਰਿਨਾ ਬੱਦਲ ਕੋਲਾ ਮਜਾ ਵਗਤ ਕੋਲ ਹੇਦ ਕੋਲਾ ਦੈਂ ਅਲਗੋ ਮੇ ਗੇ ਪ੍ਰੋਗਰਾਮ ਗੇ ਮਸਕ ਕਤ ਕੋ ਮੇਰੇ ਕੋ
0: ਮੀਨਣੀ ਮਰੀਮ ਸ਼ਹਾਮਾ
2: ਫੁਰਤਮ ਕੁਰਨ ਜੇ ਮਸਕ ਕੇ ਅਲਗੋ ਮੇ ਨਿਮਾਣੀ ਬੂਰੇਂ ਅੰਬੁਰਾ ਗੇ ਇਹ ਮੇ ਫੁਰਤਮ ਹਿੰਗਾ ਦੋ ਬੂਰੋ ਅੰਬੁਰਾ ਲਾ ਫਤੇ ਮਸਕ ਕਤ ਜਹਿਲਾ
0: ਮੁਹੰਮਦ ਅਈਹਮ
7: ਕੋ ਮੇ ਰੰਗਲ ਖੁਰਾ ਜਵਾਬ ਕ ਲਿਬਿਗੇ ਨਾ ਫਸਟ ਪੁਆਇੰਟ ਅਲਗੋ ਮੇ ਇਹ ਲਿਬੇ ਫਸਟ ਪੁਆਇੰਟ ਬਿਨਾ ਕੋ ਮਿਰੇ ਗੇ ਮੇ ਮਤਿ ਮਕਸੋਦ ਫਰਤ ਕੇ ਬੋਦੇ ਵਰ ਹਾਸੇ
0: ਮਿੰ ਕੋਮੇ ਬੈਵਰੀ ਕੋ ਵਸ ਵੋਟ ਕਰ ਬੇਨੀ ਪੀਐਸਐਮ ਆ ਮੇ ਦੇਰ ਕੋ ਐਮਏ ਮਕਬੂਲ ਬੈਵਰੀ ਆਇਆ ਅਬ ਵੋਟ ਦੇਵਾ ਵੋਟ ਦੇ ਬੇਨੀ ਅੰਗਰ ਦੋ ਹੋਗੇ ਹੰਦਨੂ ਨੂਏ ਇੱਜ਼ਾਂ ਦੇ ਫਹੀਪੇ ਪ੍ਰੈਜ਼ੈਂਟਸ
8: ਬੈਸਟ ਰੇਡੀਓ ਪ੍ਰੈਜ਼ੈਂਟਰ ਕੰਪੀਟੀਸ਼ਨ
9: ਬੈਸਟ ਰੇਡੀਓ ਪ੍ਰੈਜ਼ੈਂਟਰ ਕੰਪੀਟੀਸ਼ਨ
0: ਮੈਂ ਮੁਬਾਰਕ ਦੇ ਕੋ ਸਪੌਂਸਰ ਕੀ ਹੋਲਸੇਲ ਪੁਆਇੰਟ।

0: ਰੱਕਾ ਕੋ ਫੋਨ ਫੈਸਾ ਇਨਸਾ ਕਹਿ ਤੇ ਕੁ ਵਾਜਿਬ ਵਾਣਤਾ
1: ਹਜਤ ਦਿਉ ਮਟ ਕਾ ਦੱਕਾ ਫੋਨ ਫੈਸਾ ਹੈ ਜ਼ਕਾ ਦੇਖੇ ਨੇ ਤਾ
0: ਅਤੁ ਗੋ ਨ ਗਹਨਾਈ ਜ਼ਕਾ ਤੱਕਾ ਨੇ ਕਿਹਨੇ
2: ਤੇ ਹੁਰੀਆ ਸਵਾਲ ਤੇ ਗੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: ਹੋ ਮਧੋ ਗੇ ਹਿੰਦੋ ਨੋ ਦਿਹ ਕਟ ਤੇਰੀ ਹੂੰ ਰਿਪੀਟ ਹੋ ਮਧੋ ਗੇ ਰੇ ਦਿਹ ਚਾਇਰੋ ਆਦਿ ਹੋਣੀ ਹਿਰ ਧੋ ਗੇ ਮੇਂਦਰੋ ਇਕੇ ਚਾਇਰੋ
5: ਇੰਗਾ ਸਤਰਸਤੇ ਕਾ ਸਾਰਸ ਨੂੰ 1 ਕਿਲੋ ਹਰਟਸ ਮੀਡੀਅਮ ਵੇਵ ਆਦਿ 98 ਮੈਗਾਹਰਟਸ ਐਫਐਮ ਬੈਂਡ ਹਮਾਈ ਕਣੀ ਦਿਵੀ ਰਾਜੇ ਗੜੋ